ਜੇ ਲਾਲਾ ਯਾਹਾ ਗੋਜ ਲਾਲਾ ਈਸਾ ਦਾ ਗੋਯਾਲਾ ਨਾਇਆ ਨਾਇਆ ਸਾਲ ਅੰਬੇ ਆਲੀ ਦੇਨੇ ਕੁਝ ਜੀ ਦਾ ਠਾਗੋ ਲੈ ਅੰਦਾ ਬੇਗੋ ਕਾਨੇ ਯੇ ਬੇ ਯਾਇਆ ਦੇ ਕੋਈ ਐਗੋ ਜੋਗ ਤਾਰਾ ਯੂ ਲਿਆ।